0: ਨਹੀਂ ਆਉਂਦਾ ਤਾਂ ਤੁਸੀਂ ਜੋਤਿਸ਼ ਅੰਮ੍ਰਿਤ ਮਾਤਾ ਜੀ ਨੂੰ ਕਾਲ ਕਰ ਸਕਦੇ ਹੋ, ਜਿਨ੍ਹਾਂ ਦਾ ਨੰਬਰ ਹੈ 0739-292-8586। ਤੁਸੀਂ ਆਪਣੀ ਕੁੰਡਲੀ ਪੁੱਛੋ, ਕੁੰਡਲੀ ਦੇ ਵਿੱਚ ਹੀ ਮਾਤਾ ਜੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਕੀ ਸਮੱਸਿਆ ਦਾ ਕੀ ਕਾਰਨ ਹੈ ਔਰ ਕੀ ਨਿਵਾਰਨ ਹੈ।
1: Advertise on the UK's number one commercial Asian radio station. Call the Sunrise Radio sales team today on 020-8574-7777.
2: My mum started cooking with Khanam Ki in the 70s. Dal makhni, butter chicken, these have been my family's favorite dishes. Using Khanam Ki for three generations. Khanam Ki, the legacy lives on.
1: Khanam Ki, a brand from SOP International. Available at all major supermarkets and your trusted local Asian stores.
3: The Bhangra Showdown brought to you by Meridian Grand. If you are looking for an unforgettable wedding reception of your dreams, Meridian Grand can take care of the full package. From delicious Punjabi food presented with a wow factor to show-stopping decor, Meridian Grand has it all.
1: This is Sunrise, the UK's biggest.

0: ਭੰਗੜਾ ਪਾਉਣ ਨੂੰ ਜੀ ਕਰਦਾ ਇਫ ਯੂ ਫੀਲ ਦੈਟ ਵੇ ਰਾਈਟ ਨਾਓ ਦੈਨ ਸੈਂਡ ਮੀ ਅ ਲੈਟਰ ਬੀ ਟੂ 07925700272 ਵਿਨਿੰਗ ਟ੍ਰੈਕ ਵਿਦ ਦ ਮੋਸਟ ਵੋਟਸ ਪਲੇਜ਼ ਨੈਕਸਟ
1: The Bhangra Showdown brought to you by Meridian Grand. Meridian Grand.

0: Athlete, scientist, doctor, astronaut, for whatever they want to be in life. Give them a great start with WellKid. Carefully balanced vitamins and minerals for children from 4 to 12 years old in great tasting natural fruit flavors that they will love, with specific nutrients such as zinc and vitamin D, which support normal immune system function. The WellKid range from Vitabiotics, the UK's number one vitamin company, available from Boots, pharmacies, supermarkets and Vitabiotics.com. For number one verification, see Vitabiotics.com.
1: At Tesco Mobile, there's more summer rewards. Get the iPhone 17 with 25 gigs of data and an iPad, all for just £48.99 a month with club card prices, saving you £144. And you'll get £30 worth of club card points, worth double for activities and days out, or even triple at selected eating out venues. It pays to be connected. Search Tesco Mobile. Every little helps. End 6th of September. Club card and 36-month credit agreement required. Savings total calculated on contract duration terms at tescomobile.com/terms.
2: ਜੈ ਮਾਤਾ ਦੀ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਐਸੀ ਸਮੱਸਿਆ ਜਾਂ ਬਿਮਾਰੀ ਹੈ ਜਾਂ ਕੋਈ ਤਕਲੀਫ ਹੈ ਜਿਹਦਾ ਕੋਈ ਹੱਲ ਤੁਹਾਨੂੰ ਨਜ਼ਰ ਨਹੀਂ ਆਉਂਦਾ, ਤਾਂ ਤੁਸੀਂ ਜੋਤਿਸ਼ ਅੰਮ੍ਰਿਤ ਮਾਤਾ ਜੀ ਨੂੰ ਕਾਲ ਕਰ ਸਕਦੇ ਹੋ, ਜਿਨ੍ਹਾਂ ਦਾ ਨੰਬਰ ਹੈ 07392928586। ਤੁਸੀਂ ਆਪਣੀ ਕੁੰਡਲੀ ਪੁੱਛੋ, ਕੁੰਡਲੀ ਦੇ ਵਿੱਚ ਹੀ ਮਾਤਾ ਜੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਕੀ ਸਮੱਸਿਆ ਦਾ ਕੀ ਕਾਰਨ ਹੈ ਔਰ ਕੀ ਨਿਵਾਰਨ ਹੈ।
0: This is Sunrise, the UK's biggest.
3: What chumka? What chumka?
0: Asian.